वितकरे खिलाफ वचनबद्धता नूं होर मजबूत करदा है। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਮਿਹਨਤ ਦੀ ਕੀਮਤ ਲਿੰਗ ਦੇ ਆਧਾਰ ਤੇ ਤੈਅ ਨਹੀਂ ਹੋਣੀ ਚਾਹੀਦੀ। ਇੱਕੋ ਜਿਹੀ ਯੋਗਤਾ, ਇੱਕੋ ਜਿਹੀ ਜ਼ਿੰਮੇਵਾਰੀ ਅਤੇ ਇੱਕੋ ਜਿਹੇ ਮੁੱਲ ਲਈ ਕੰਮ ਕਰਨ ਲਈ ਬਰਾਬਰ ਮਿਹਨਤਾਨਾ, ਸਗੋਂ ਇਕਸਾਰ ਸਮਾਜ ਦੀ ਸਿਰਜਣਾ ਲਈ ਇੱਕ ਮਹੱਤਵਪੂਰਨ ਕਦਮ ਹੈ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਤੇ ਗਾਏ ਫਿਲਮ ਜੀ ਆਇਆਂ ਨੂੰ ਦੇ ਇਸ ਗੀਤ ਦੇ ਨਾਲ।

0: ਫਿਲਮ ਜੀ ਆਇਆਂ ਨੂੰ ਦਾ ਇਹ ਗੀਤ ਤੁਸੀਂ ਜਸਪਿੰਦਰ ਨਰੂਲਾ ਤੇ ਹਰਭਜਨ ਮਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਮੁਹੰਮਦ ਰਫੀ ਦਾ ਗਾਇਆ ਫਿਲਮ ਭੰਗੜਾ ਦਾ ਇਹ ਗੀਤ। ਚਿੱਟੇ ਦੰਦ ਹੱਸਣੋਂ ਨਹੀਂਓ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।
1: ਚਿੱਟੇ ਦੰਦ

ਅਤੇ ਆਪਣੀ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ। ਹੁਣ ਦੀ ਵਾਰ ਅਰੁਣ ਉਸ ਕੋਲ ਕਾਫੀ ਦਿਨਾਂ ਬਾਅਦ ਆਇਆ ਸੀ। ਅਰੁਣ ਪੁਲਿਸ ਮਹਿਕਮੇ ਵਿੱਚ ਵਧੀਆ ਪੋਸਟ 'ਤੇ ਸੀ। ਪਤਾ ਨਹੀਂ ਸੱਚੀ ਕੰਮ ਦਾ ਰੁਝੇਵਾ ਹੁੰਦਾ ਜਾਂ ਫਿਰ ਉਸਦਾ ਨੀਲਮ ਕੋਲ ਨਾ ਆਉਣ ਦਾ ਬਹਾਨਾ ਸੀ। ਉਂਝ ਨੀਲਮ ਦਾ ਘਰ ਅਰੁਣ ਦੇ ਘਰ ਤੋਂ ਬਹੁਤ ਦੂਰ ਹੋਣ ਕਰਕੇ ਉਹ ਨਹੀਂ ਆ ਸਕਦਾ ਸੀ। ਉਸਨੇ ਦੇਖਿਆ ਕਿ ਅਰੁਣ ਉਸਦੇ ਸਾਹਮਣੇ ਪੁਲਿਸ ਦੀ ਵਰਦੀ ਵਿੱਚ ਖੜ੍ਹਾ ਸੀ। ਉਹ ਸਮਝ ਗਈ ਕਿ ਉਹ ਡਿਊਟੀ 'ਤੇ ਜਾਣ ਲਈ ਤਿਆਰ ਹੋ ਗਿਆ ਹੈ। ਅਰੁਣ ਕੱਲ੍ਹ ਦਾ ਉਸ ਕੋਲ ਹੈ, ਇਹ ਬਸ ਉਸਦੀ ਮਜਬੂਰੀ ਹੀ ਸੀ ਕਿਉਂਕਿ ਨੀਲਮ ਦੀ ਕੰਮ ਵਾਲੀ ਲਕਸ਼ਮੀ 3 ਦਿਨਾਂ ਦੀ ਛੁੱਟੀ 'ਤੇ ਸੀ ਕਿਉਂਕਿ ਉਸਦੀ ਧੀ ਦਾ ਵਿਆਹ ਸੀ। ਨੀਲਮ ਨੇ ਅਰੁਣ ਵੱਲ ਗੋਹ ਨਾਲ ਤੱਕਿਆ ਅਤੇ ਜ਼ਬਰਦਸਤੀ ਜਿਹੀ ਮੁਸਕਾਨ ਆਪਣੇ ਬੁੱਲਾਂ 'ਤੇ ਲੈ ਆਈ ਅਤੇ ਬੋਲੀ, ਅਰੁਣ ਤੂੰ ਤਾਂ ਬਹੁਤ ਜਲਦੀ ਤਿਆਰ ਹੋ ਗਿਆ, ਥੋੜ੍ਹਾ ਰੁਕ ਕੇ ਚਲਾ ਜਾਣਾ ਸੀ ਜਾਂ ਅੱਜ ਛੁੱਟੀ ਲੈ ਲੈਂਦਾ। ਅਰੁਣ ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਪਿਆ, ਦੀਦੀ ਇੱਥੋਂ ਪੁਲਿਸ ਸਟੇਸ਼ਨ ਕਾਫੀ ਦੂਰ ਪੈ ਜਾਂਦਾ ਹੈ ਅਤੇ ਟ੍ਰੈਫਿਕ ਹੋਣ ਕਰਕੇ ਦੇਰ ਹੋ ਜਾਣੀ ਹੈ। ਤੁਸੀਂ ਘਬਰਾਓ ਨਾ, ਮੈਂ ਤੁਹਾਡੇ ਲਈ ਲੰਚ ਦਾ ਆਰਡਰ ਕਰ ਦਿੱਤਾ ਹੈ, ਢਾਬੇ ਵਾਲਾ ਮੁੰਡਾ ਲੰਚ ਫੜਾ ਜਾਏਗਾ। ਅਤੇ ਰਹੀ ਬਾਕੀ ਲਕਸ਼ਮੀ ਦੀ ਗੱਲ, ਉਹ ਕੱਲ੍ਹ ਨੂੰ ਆ ਹੀ ਜਾਏਗੀ। ਨੀਲਮ ਅੱਗੇ ਇੱਕ ਲਫ਼ਜ਼ ਵੀ ਨਾ ਬੋਲ ਸਕੀ। ਉਸਨੂੰ ਕੀ ਪਤਾ ਸੀ ਕਿ ਘਬਰਾਉਂਦੀ ਉਹ ਖਾਣੇ ਤੋਂ ਨਹੀਂ ਸਗੋਂ ਆਪਣੇ ਇਕੱਲੇਪਣ ਤੋਂ ਹੈ। ਉਸ ਲਈ ਇੱਕ ਇੱਕ ਦਿਨ ਕੱਟਣਾ ਵੀ ਪਹਾੜ ਪਾਰ ਕਰਨ ਦੇ ਸਮਾਨ ਹੈ। ਜਦੋਂ ਤੋਂ ਉਸਨੂੰ ਪੈਰਾਲਾਈਜ਼ ਦਾ ਅਟੈਕ ਆਇਆ ਹੈ, ਉਹ ਹੋਰ ਵੀ ਬੇਬਸ ਜਿਹੀ ਹੋ ਗਈ ਹੈ, ਬਸ ਬੈਠੀ ਆਪਣੀ ਮਜਬੂਰੀ 'ਤੇ ਝੂਰਦੀ ਰਹਿੰਦੀ ਹੈ। ਨੀਲਮ ਨੂੰ ਕੁਝ ਯਾਦ ਆਇਆ ਤਾਂ ਉਸਨੇ ਅਰੁਣ ਨੂੰ ਕਿਹਾ, ਅਰੁਣ ਮੇਰੀ ਰਾਤ ਵਾਲੀ ਗੱਲ 'ਤੇ ਗੌਰ ਕਰੀਂ, ਕੋਈ ਕੁੜੀ ਪਸੰਦ ਹੈ ਤਾਂ ਦੇਖ ਵਿਆਹ ਕਰਵਾ ਲਈ, ਨਹੀਂ ਤਾਂ ਤੈਨੂੰ ਮੇਰੇ ਵਾਂਗ ਪੁੱਛਣ ਵਾਲਾ ਕੋਈ ਨਹੀਂ ਹੋਣਾ। ਇਹ ਆਖ ਉਹ ਉਦਾਸ ਹੋ ਗਈ। ਅਰੁਣ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਾ ਦੀਦੀ ਤੁਸੀਂ ਇਸ ਤਰ੍ਹਾਂ ਨਾ ਆਖੋ, ਮੈਂ ਹਾਂ ਤੁਹਾਡੇ ਕੋਲ, ਤੁਸੀਂ ਦਿਲ ਹੌਲਾ ਨਾ ਕਰੋ। ਸਗੋਂ ਹਾਸੇ ਵਿੱਚ ਕਹਿੰਦਾ, ਉਹ ਹੋ ਦੀਦੀ 45 ਤੋਂ ਉੱਪਰ ਹੋ ਗਿਆ ਹਾਂ, ਹੁਣ ਕੋਈ ਕੁੜੀ ਨਹੀਂ ਔਰਤ ਹੀ ਮਿਲਣੀ ਹੈ, ਹਾ ਹਾ ਹਾ। ਇਹ ਆਖ ਉਹ ਦਰਵਾਜ਼ੇ ਤੋਂ ਬਾਹਰ ਚਲਾ ਗਿਆ। ਨੀਲਮ ਕਿੰਨੇ ਚਿਰ ਤੱਕ ਉਸਨੂੰ ਜਾਂਦੇ ਨੂੰ ਵੇਖਦੀ ਰਹੀ। ਉਸਨੂੰ ਅਫਸੋਸ ਹੁੰਦਾ ਕਿ ਉਸਦਾ ਭਰਾ ਵੀ ਉਸਦੇ ਨਕਸ਼ੇ ਕਦਮ 'ਤੇ ਹੀ ਚੱਲ ਰਿਹਾ ਹੈ। ਉਹ ਮਨ ਹੀ ਮਨ ਵਿੱਚ ਬੁੜਬੁੜਾਉਂਦੀ ਹੈ ਕਿ ਜੇ ਇਹ ਵਿਆਹ ਕਰਵਾ ਲਏ ਤਾਂ ਭਰਜਾਈ ਭਤੀਜਾ ਭਤੀਜੀ ਨਾਲ ਮੈਨੂੰ ਇਕੱਲਾਪਣ ਮਹਿਸੂਸ ਨਾ ਹੋਵੇਗਾ। ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਰੁਣ ਉਸ ਕੋਲ ਆ ਕੇ ਰਾਜ਼ੀ ਨਹੀਂ ਹੈ। ਜਿਹੜਾ ਇਹ ਮੋਹ ਹੈ ਉਹ ਵੀ ਬਸ ਜਾਇਦਾਦ ਕਰਕੇ ਹੈ। ਜਦੋਂ ਦੀ ਉਹ ਮੰਜੇ ਨਾਲ ਲੱਗੀ ਹੈ, ਹੁਣ ਉਸਨੂੰ ਬਸ ਉਸਦੀ ਇਕਲੌਤੀ ਸਾਥਣ, ਦੋਸਤ, ਮਿੱਤਰ, ਮਾਂ, ਭੈਣ, ਧੀ ਸਭ ਕੁਛ ਲਕਸ਼ਮੀ ਹੀ ਲੱਗਦੀ ਹੈ। ਪਿਛਲੇ 18 ਸਾਲਾਂ ਤੋਂ ਲਕਸ਼ਮੀ ਉਸਦੇ ਘਰ ਵਿੱਚ ਕੰਮ ਕਰ ਰਹੀ ਸੀ। ਪਹਿਲਾਂ ਕਿੰਨੀ ਵਾਰ ਨੀਲਮ ਦੇ ਸਖ਼ਤ ਸੁਭਾਅ ਕਰਕੇ ਉਸਦੀ ਲਕਸ਼ਮੀ ਨਾਲ ਤੂੰ ਤੂੰ ਮੈਂ ਹੋ ਜਾਂਦੀ ਸੀ, ਪਰ ਹੁਣ ਉਹ ਲਕਸ਼ਮੀ ਨਾਲ ਨਰਮ ਸੀ। ਸ਼ਾਇਦ ਇਸ ਵਿੱਚ ਉਸਦਾ ਆਪਣਾ ਸਵਾਰਥ ਸੀ। ਆਪਣੇ ਸਵਾਰਥ ਕਰਕੇ ਹੀ ਉਹ ਅਰੁਣ ਦਾ ਵਿਆਹ ਕਰਵਾਉਣਾ ਚਾਹੁੰਦੀ ਸੀ ਕਿ ਉਸਦਾ ਇਕੱਲਾਪਣ ਦੂਰ ਹੋ ਸਕੇ। ਉਹ ਆਪਣੇ ਆਪ ਨਾਲ ਸਵਾਲ ਕਰਦੀ ਹੈ ਕਿ ਉਸਨੇ ਸਾਰੀ ਜ਼ਿੰਦਗੀ ਆਜ਼ਾਦੀ ਨਾਲ ਬਿਤਾਈ ਹੈ, ਫਿਰ ਉਹ ਅਰੁਣ ਦੇ ਪੈਰਾਂ ਵਿੱਚ ਕਿਉਂ ਵਿਆਹ ਦੀਆਂ ਜੰਜੀਰਾਂ ਪਾਉਣਾ ਚਾਹੁੰਦੀ ਹੈ। ਉਸਦੇ ਸੋਚਾਂ ਦੀ ਲੜੀ ਢਾਬੇ ਵਾਲੇ ਮੁੰਡੇ ਨੇ ਆ ਕੇ ਤੋੜ ਦਿੱਤੀ। ਬੋਲਿਆ, ਮੈਮ ਖਾਣਾ। ਘੜੀ ਵੱਲ ਦੇਖਿਆ ਤਾਂ 1 ਵੱਜ ਗਿਆ ਸੀ। ਉਸਨੂੰ ਸਮੇਂ ਦਾ ਪਤਾ ਹੀ ਨਾ ਲੱਗਿਆ। ਉਸ ਮੁੰਡੇ ਨੇ ਉਸਨੂੰ ਪਲੇਟ ਵਿੱਚ ਦਾਲ ਚੌਲ ਪਾ ਕੇ ਦੇ ਦਿੱਤੇ। ਰੋਟੀ ਦੇ ਕੇ ਬਾਹਰ ਜਾਣ ਲੱਗਿਆ ਤਾਂ ਕਹਿਣ ਲੱਗਿਆ, ਮੈਮ ਅੰਦਰੋਂ ਕੁੰਡੀ ਲਗਾ ਲੈਣਾ। ਯਾਦ ਨਾਲ ਜਦੋਂ ਮੈਂ ਆਇਆ ਸੀ ਤਾਂ ਦਰਵਾਜ਼ਾ ਖੁੱਲ੍ਹਾ ਹੀ ਸੀ। ਉਸਦੇ ਇਹ ਬੋਲ ਸੁਣ ਉਸਨੂੰ ਮਿਸਟਰ ਕਪੂਰ ਦੀ ਯਾਦ ਆ ਗਈ। ਇੱਕ ਵਾਰੀ ਜਦੋਂ ਬਾਹਰਲੀ ਕੋਠੀ ਵਾਲਾ ਕਪੂਰ ਉਸਨੂੰ ਛੱਡਣ ਆਇਆ ਤਾਂ ਸੜਕ ਤੋਂ ਵਾਪਸ ਆ ਗਿਆ ਅਤੇ ਉਸਨੂੰ ਬਾਹਾਂ ਵਿੱਚ ਲੈ ਕੇ ਆਖਣ ਲੱਗਿਆ, ਅੰਦਰੋਂ ਕੁੰਡੀ ਬੰਦ ਕਰ ਲਈ, ਕਦੇ ਕੋਈ ਹੋਰ ਹੀ ਆ ਜਾਏ, ਉਂਝ ਤੇਰੇ ਕੋਲੋਂ ਜਾਣ ਨੂੰ ਜੀ ਤਾਂ ਨਹੀਂ ਕਰਦਾ। ਹੁਣ ਨੀਲਮ ਨੂੰ ਇਹ ਸਭ ਬਕਵਾਸ ਲੱਗਦਾ ਸੀ। ਜਦੋਂ ਹੁਣ ਉਸਦੀ ਜਵਾਨੀ ਬੀਤ ਚੁੱਕੀ ਹੈ, ਉਹਨਾਂ ਸਭ ਨੂੰ ਉਸਦੀ ਲੋੜ ਹੀ ਨਹੀਂ ਰਹੀ। ਕੋਈ ਆਪਣੇ ਬੱਚੇ ਵਿਆਹ ਰਿਹਾ ਹੈ, ਕੋਈ ਪੋਤੇ ਪੋਤੀਆਂ ਖਿਡਾ ਰਿਹਾ ਸੀ। ਜਿਸ ਨੂੰ ਉਹ ਆਪਣਾ ਸੁਨਹਿਰੀ ਸਮਾਂ ਆਖਦੀ ਹੁੰਦੀ ਸੀ, ਉਸ ਤੋਂ ਲੋਕਾਂ ਦੇ ਨਕਲੀ ਅਤੇ ਦੋਗਲੇ ਚਿਹਰਿਆਂ ਦਾ ਅਹਿਸਾਸ ਹੁੰਦਾ ਸੀ। ਦਾਲ ਚੌਲ ਖਾਂਦੇ ਖਾਂਦੇ ਉਹ ਆਪਣੇ ਸੁਨਹਿਰੀ ਸਮੇਂ ਨੂੰ ਯਾਦ ਕਰਦੀ ਰਹੀ, ਉਹਨਾਂ ਪਾਰਟੀਆਂ ਨੂੰ ਯਾਦ ਕਰਦੀ ਜੋ ਅੱਧੀ ਅੱਧੀ ਰਾਤ ਤੱਕ ਚੱਲਦੀਆਂ ਸਨ। ਉਸਨੇ ਆਪਣੀ ਆਜ਼ਾਦੀ ਨੂੰ ਪੂਰਾ ਮਾਣਿਆ ਸੀ, ਪਰ ਹੁਣ ਪਛਤਾ ਰਹੀ ਸੀ। ਕਾਸ਼ ਕੋਈ ਉਸਨੂੰ ਸਮਝਾਉਣ ਵਾਲਾ ਹੁੰਦਾ ਕਿ ਵਿਆਹ ਕਰਵਾ ਲੈ, ਪਰ ਲੋਕਾਂ ਨੇ ਉਸਨੂੰ ਸਿਰਫ਼ ਅਤੇ ਸਿਰਫ ਇਸਤੇਮਾਲ ਕੀਤਾ। ਬਸ ਸਾਰੇ ਹੀ ਤਾਂ ਵਿਆਹ ਕਰਵਾ ਕੇ ਖੁਸ਼ ਨੇ,

ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਫਿਲਮ ਦਾ ਨਾਮ ਸੀ ਮਾਹੀ ਮੁੰਡਾ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਹੈ ਗੁਰਦਾਸ ਮਾਨ ਦਾ ਗਾਇਆ ਫਿਲਮ ਸ਼ਹੀਦੇ ਮੁਹੱਬਤ ਤੋਂ ਇਹ ਗੀਤ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਨਾਗਰਿਕਾਂ ਨੂੰ ਖੁਸ਼ਹਾਲ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਅੱਜ ਤੋਂ ਪੂਰੇ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸ਼ੁਰੂ ਕਰ ਰਹੀ ਹੈ। ਆਲਮੀ ਰੇਟਿੰਗ ਏਜੰਸੀ ਮੂਡੀਜ਼ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਅਸਲ GDP ਵਿਕਾਸ ਦਰ ਅਨੁਮਾਨ ਨੂੰ 6% ਤੋਂ ਵਧਾ ਕੇ 7% ਕਰ ਦਿੱਤਾ ਹੈ ਅਤੇ ਭਾਰਤ ਜਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਅਨ ਖੇਡਾਂ ਦੇ ਮਹਿਲਾ ਕ੍ਰਿਕਟ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਏ। ਆਪਣੇ ਭੂਟਾਨ ਦੇ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਨੇ ਭੂਟਾਨ ਦੇ ਵਿਦੇਸ਼ ਮੰਤਰੀ ਲਿੰਪੋ DL ਧੁੰਗਲਿਅਲ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਸਮੀਖਿਆ ਮੀਟਿੰਗ ਕੀਤੀ। ਦੋਵਾਂ ਦੇਸ਼ਾਂ ਨੇ ਭਾਰਤ ਭੂਟਾਨ ਭਾਈਵਾਲੀ ਨੂੰ ਮਜ਼ਬੂਤ ਕਰਨ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਸ੍ਰੀ ਜੈਸ਼ੰਕਰ ਅਤੇ ਸ੍ਰੀ ਧੁੰਗਲਿਅਲ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਭਾਰਤ ਨੇ ਭੂਟਾਨ ਸਰਕਾਰ ਨੂੰ 54 ਇਲੈਕਟ੍ਰਿਕ ਵਾਹਨ ਵੀ ਸੌਂਪੇ। ਦੋਵਾਂ ਮੰਤਰੀਆਂ ਨੇ 500 ਕਿਲੋਵਾਟ ਲੁਨਾਨਾ ਪਣ ਬਿਜਲੀ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਮਾਰਚ 2024 'ਚ ਹੋਏ ਊਰਜਾ ਭਾਈਵਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਦੋਵਾਂ ਦੇਸ਼ਾਂ ਨੇ ਭੂਟਾਨ 'ਚ ਊਰਜਾ ਪ੍ਰੋਜੈਕਟਾਂ ਲਈ 4,000 ਕਰੋੜ ਰੁਪਏ ਦੀ ਰਿਆਇਤੀ ਕਰਜ਼ਾ ਸਹੂਲਤ ਉੱਤੇ ਸਮਝੌਤੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭੂਟਾਨ ਦੇ ਪਣ ਬਿਜਲੀ ਪ੍ਰੋਜੈਕਟਾਂ 'ਚ ਭਾਰਤੀ ਕੰਪਨੀਆਂ ਦੀ ਸਰਗਰਮ ਹਿੱਸੇਦਾਰੀ ਦਾ ਵੀ ਸਵਾਗਤ ਕੀਤਾ। ਸ੍ਰੀ ਜੈਸ਼ੰਕਰ ਅਤੇ ਸ੍ਰੀ ਧੁੰਗਲਿਅਲ ਨੇ UPI ਆਧਾਰਿਤ ਸਹੂਲਤ ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ, ਜੋ ਭੂਟਾਨ ਦੇ ਨਾਗਰਿਕਾਂ ਨੂੰ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਭਾਰਤ 'ਚ ਡਿਜੀਟਲ ਭੁਗਤਾਨ ਕਰਨ ਦੇ ਯੋਗ ਬਣਾਏਗੀ। ਦੌਰੇ ਮੌਕੇ ਡਾਕਟਰ ਜੈਸ਼ੰਕਰ ਨੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਦਾਸੋ ਸ਼ੇਰਿੰਗ ਤੋਬਗੇ ਨਾਲ ਵੀ ਮੁਲਾਕਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ HAL ਦੇ ਜਹਾਜ਼ਾਂ ਅਤੇ ਹੈਲੀਕਾਪਟਰ ਨੂੰ ਭਾਰਤੀ ਹਵਾਈ ਫੌਜ ਅਤੇ ਪਵਨ ਹੰਸ ਨੂੰ ਸੌਂਪੇ ਜਾਣ ਦੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ 2 ਹਲਕੇ ਲੜਾਕੂ FOC ਟ੍ਰੇਨਰ ਜਹਾਜ਼ ਅਤੇ ਪਹਿਲਾ ਹਿੰਦੁਸਤਾਨ ਟਰਬੋ ਟ੍ਰੇਨਰ HTT 40 ਬੇਸਿਕ ਟ੍ਰੇਨਰ ਜਹਾਜ਼ ਹਵਾਈ ਫੌਜ ਨੂੰ ਅਤੇ 4 ਧਰੋਵ ਨੈਕਸਟ ਜਨਰੇਸ਼ਨ ਹੈਲੀਕਾਪਟਰ ਪਵਨ ਹੰਸ ਨੂੰ ਸੌਂਪੇ ਜਾਣੇ ਨੇ। HTT 40 ਜਹਾਜ਼ ਦੇ ਹਵਾਈ ਫੌਜ 'ਚ ਸ਼ਾਮਲ ਹੋਣ ਨਾਲ ਫੌਜੀ ਪਾਇਲਟ ਸਿਖਲਾਈ ਵਿੱਚ ਭਾਰਤ ਦੀ ਸਵੈ ਨਿਰਭਰਤਾ ਮਜ਼ਬੂਤ ਹੋਏਗੀ। ਇਹ ਜਹਾਜ਼ ਦੇਸ਼ ਵਿੱਚ ਵਿਕਸਿਤ ਕੀਤਾ ਗਿਆ ਹੈ ਅਤੇ ਆਧੁਨਿਕ ਕਾਕਪੀਟ ਨਾਲ ਲੈਸ ਹੈ। ਧਰੁਵ ਨੈਕਸਟ ਜਨਰੇਸ਼ਨ ਹੈਲੀਕਾਪਟਰ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ 'ਤੇ ਤਿਆਰ ਗੈਰ ਫੌਜੀ ਹੈਲੀਕਾਪਟਰ ਹੈ, ਜੋ ਉਡਾਨ ਸੁਰੱਖਿਆ ਮਾਪਦੰਡਾਂ AS4 ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਨਾਗਰਿਕਾਂ ਨੂੰ ਖੁਸ਼ਹਾਲ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਨਵੀਂ ਦਿੱਲੀ 'ਚ ਆਯੋਜਿਤ ਸੇਵਾ ਸੰਕਲਪ ਅਭਿਆਨ ਨੂੰ ਸੰਬੋਧਨ ਕਰਦਿਆਂ ਦਿੱਤਾ। ਸ੍ਰੀ ਰਿਜੀਜੂ ਨੇ ਕਿਹਾ ਕਿ ਭਾਰਤ ਨੇ ਬੁਨਿਆਦੀ ਢਾਂਚੇ, ਸੰਪਰਕ ਅਤੇ ਖੁਰਾਕ ਸੁਰੱਖਿਆ ਵਿੱਚ ਅਹਿਮ ਬਦਲਾਅ ਦੇਖੇ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਬਦਲ ਰਿਹਾ ਹੈ। ਸ੍ਰੀ ਰਿਜੀਜੂ ਨੇ ਦੂਰ ਦੁਰਾਡੇ ਸਰਹੱਦੀ ਖੇਤਰ ਹੁਣ ਮੋਟਰ ਵਾਹਨਾਂ ਵੱਲੋਂ ਪਹੁੰਚਣ ਦੀ ਵੀ ਗੱਲ ਕੀਤੀ, ਜਦਕਿ 80